0: ਲੋਕਤਾਕ ਪ੍ਰੋਜੈਕਟ ਲੈਤ੍ਰਿੰਗੈਦਾ ਚਹਿ ਖੁਦਿੰਗੀ ਫੁਮਦੀਨ ਨੋਂਗਜੂ ਥਾਦਾ ਇਸਿੰਗ ਮਥਕਤਾ ਅਮੁਕ ਤੌਖਟਪਾ ਅਦੁਗਾ ਇਕੰਗ ਥਾਦਾ ਅਮੁਕ ਲੁਪਥਦੁਨਾ ਅਕਾ ਅਕੁਮ ਨਾਇਬਾ ਫੁਮਦੀਗੀ ਤਾਂਥਾ ਲੈਰਮਿ ਇਕੰਗ ਥਾਦਾ ਫੁਮਦੀਗੀ ਮਖਾਦਾ ਚੋਮਥਰੀਬਾ ਨਾਪੀਗੀ ਮਰੂ ਮਰਾਸਿੰਗਨਾ ਲੈਬਾਕ ਸਮਨੈ ਲੈਹਾਉ ਹਾਰ ਚੁਪਖਤੁਨਾ ਪਾਂਬੀਨ ਹੋਮ ਹੋਮ ਚਾਉਵੀ ਫੁਮਦੀ ਸੁਥਾਗਟਲਿ ਲੋਕਤਾਕ ਪ੍ਰੋਜੈਕਟ ਲੈਰਕਪਦੇਗਿ ਕੈਬੂਲ ਲਮਜਾਉਦਾ ਫੁਮਦੀਗੀ ਤਾਂਥਾ ਕਾਇਰਕਤੁਨਾ ਸੰਗਾਇਨ ਹਿੰਗਨਬਗੀਦਮਕਤਾ ਅਚੌਬ ਲਾਂਫਮ ਕਯਾ ਮਾਯੋਕਨਰੀ ਮਫਮ ਕਯਾਗਿ ਫੁਮਦੀਨਾ ਇਸਿੰਗ ਮਥਕਤਾ ਚਹਿ ਚੁਪ ਤਾਉਰਿ ਅਕਨਬ ਨੁਕਸ਼ਿਨ ਹੁਮਲਕਪਦਾ ਲੇਂਗਲੀ ਲੇਂਗਲੀ ਤਾਉਦੁਨਾ ਮਚੇਤ ਮਚੇਤ ਕਾਯਲਿ ਫੁਮਦੀਗਿ ਮਖਾਦ ਪਕਪ ਲੈਖੋਮ ਲੈਨਾ ਇਸਿੰਗ ਚਾਮਥੋਕਤੁਨਾ ਫੁਮਦੀ ਪਾਥਾਲਿ ਕੈਬੁਲ ਲਮਜਾਉਗਿ ਅਕੋਇਬਦਾ ਗਾ ਫਾਬਾ ਮਨਾ ਮਸਿੰਗ ਹੇਕਪਸਿੰਗਿ ਨੀਲ ਖੋਂਗਬ ਕਯਾਨਸੁ ਸੰਗਾਇਬੁ ਮਿਪਾਇਹਲਿ ਕੈਬੂ ਲਮਜਾਉਦਾ ਫੁਮਦੀਗੀ ਤਾਂਥਾ ਕਾਇਰਕਪਗੇ ਇਰੋਇਨਾ ਮਿਯੋਇਬਗੀ ਨੀਲ ਖੋਂਗਬ ਕਯਾਨ ਕੁਮ ਅਮਗੀ ਸੰਗਾਇਗੀ ਯੁਮਬਾਨ ਥੌਰੋਮ ਕਾਇਹੰਦੁਨਾ ਅਮੋਮ ਕਯਾ ਮਮਾ ਓਇਬ ਫੰਗਨਮਲੋਇ ਨਿੰਗਬ ਕਾਇਰਮਗਨਿ
1: ਕੈਬੂਲ ਇਮਾਗੀ ਤੰਪਾਕਤਾ ਸੰਗਾਇ ਕੌਬੀ ਅਖੋਇਨਾ ਲੋਕਤਾ ਖੋਂਬਾਨਗੀ ਯਾਰੋ ਓਇ ਤੌ ਕੰਬੋਂ ਮਰਕਤਾ ਚੰਜਬ ਫਮ ਲੌਨ ਲੈਰਕਪ ਕੁਮਜਾ ਕੁਮੋਨ ਯਾਮਲਕਲੇ ਅਵਾਟ ਅਪਾ ਲੈਰਕਤੇ ਅਦੁਬੋ ਯੇਂਬੀਉ ਨੇ ਪਲੇਮ ਲੋਕਤਾਕ ਪ੍ਰੋਜੇਕਿ ਸੈਥੇਂਗਨਾ ਪਾਬੋ ਚਿੰਗਿ ਤਮਯਾਦਾ ਤੋਯਾ ਚਿੰਗਿ ਨਾ ਪੋਮਦਾ ਥਾਂਬ੍ਰੇਨ ਯਾਂਬੀ ਤੰਪਾਕਤਾ ਯਾਰੋ ਅਖੋਇ ਪੋਥਾ ਫਮ ਹਰਾਉ ਤਯਾਮ ਸਾਨਫਮ ਅਪਾਮ ਨੁਸ਼ੀ ਉਨ ਫਮ ਫੁਮਦੀ ਮਫਮ ਕਯਾਨ ਇਰੋ ਨੁਮਦ ਲੁਪਲਿਬ ਇਸਿੰਗ ਲਾਂਗੋ ਚਲਬਿ ਖੁਨੇ ਖੁੰਦਾ ਫਮ ਲੈਤ੍ਰਬਿ ਕੈਬੁਲ ਇਮਾਗਿ ਤੰਪਾਕਤ ਨਮੋਮ ਓਇਬਿ ਅਖੋਇਨਾ ਇਸਾਬਿ ਮਾਂਜ ਮਖੋਇਗਾ ਪਾਮੋ ਨੁਸ਼ੀ ਚਿਲੋਕਨਾ ਨੁਸ਼ੀ ਹੈਰੁ ਖੁਨਗਮਦ ਮਮਾ ਓਇਬ ਫੰਗਲਕਤਬ ਕੁਮਜਾ ਕੁਮਸਿੰਗ ਯਾਮਲਕਲੇ ਯਾਰੋ ਸੰਗਾਇ ਅਖੋਇਗਿ ਚਦਾ ਨੌਧਾ ਖਮਜਿਲਕਤੁਨਾ ਖੁੰਗੁਨ ਤਾਕ ਨਮੁਟਲਦ ਨਮੋਮ ਅਗਿ ਪੁਕਨਿਂਗਸੇ ਲੈਤਾਬ ਫੰਗਹਂਦ੍ਰੇਨ੆ ਪਲੇ ਹੇ ਤਾਇਬੰਗ ਮਿਯੋਇਬ ਕੈਬੁਲ ਇਮਾਗਿ ਤੰਪਾਕਤ ਸੰਗਾਇ ਅਖੋਇ ਲੈਤ੍ਰਬ ਮੁਟਲਗਨਿ ਖੁੰਗੁਲ ਅਖੋਇਗਿ ਤਾਇਬੰਗ ਮਾਲੇਮ ਫੰਬਾਕਤਗਿ ਮਿਯੋਇਬ ਨਖੋਇਨਾ ਸਨਾ ਲੁਪਾਨ ਥਾਮਲਬ ਮੋਂਦੁਮ ਮੋਂਤੇਕਿ ਨੁਗਾਇਬਦਿ ਫੰਗਨਿ ਅਦੁਗਾ ਇਥਕਨ ਇਪੋਮਨਰਿਬ ਤਾਂ ਥਕਨਾਇਬ ਫੁਮਥਕਤ ਸੰਗਾਇ ਅਖੋਇਗਿ ਜਗੋਇਦਿ ਲੈਬ ਫੰਗਲੋਇ ਨਖੋਇਗਿ ਤਰੇਤ ਸੇਂਜਾਨ ਲੈਬ ਫੰਗਲੋਇ ਫੰਗਲੋਇ ਫੰਗਲੋਇ ਕੋ
0: ಮಾಲೇಮದ ಅನಿ ಸುದಬಿ ಲುವಾಂಗ್ ಸಲಾಯ್ ಮಪಾರಿ ಕೈಬುಲ್ ಲಮ್ಜಾವ್ಗಿ ಮಮೋಮ್ಲೋಯ್ ಕದೇಂಗ್ ಮಾಗಿ ಖುದೋಲ್ನಿ ತಾಂಥಾ ಕಾಯ್ರ ಫುಂಥಕ್ತ ತಾಖಿದೌರಿ ಕೊರೌಶು ತಾಂಗ್ಲೌ ಲೈನ ಥೇಂಗ್ರಿಂಗೈ ಕಲ್ಹೌಶಿದ ಯಾರೌ ಶಂಗಾಯ್ ಕಲ್ಹೌಶ